ਆ ਬਾਈਸੀ ਦੁੱਖ ਕਿਨਾਸ ਗੀਤੰਗ ਤਰੋਂ ਚੀਜ਼ ਨਹੀਂ ਹੋ ਦੁੱਖ ਅੱਜ ਤਾਂ ਤੁਮਾਂ ਯਕੀਨਨ ਉਹ ਤੁਰਕ ਸੂ ਪ੍ਰਦੇਸ਼ੂ ਖਾਸ ਖਾਸ ਖਬਰ ਸਾਰੂ ਬਾਰੇ ਜਾਣਕਾਰੀ ਕੀਤੋ ਨਹੀਂ ਹੋ ਬਾਈਸੀ ਖਿਆਜ ਤੱਕ ਕਿ ਬਈ ਖਬਰ ਸਾਰੂ ਘੁੰਮੋ ਸੋਲਨ ਜ਼ਿਲ੍ਹਾ ਚੂ ਜੂ ਖਿਆਜ ਤੱਕ ਕਿ ਬਈ ਰਾਸ਼ਟਰ ਸਤਰੀ ਮਾਂ ਸ਼ੁਲੂਨੀ ਮੇਲਾ ਊ ਤੁਰਕ ਨੀਤੀ ਜੂ ਸ਼ੁਰੂਆਤ ਲੰਸ਼ੀ ਨਹੀਂ ਹੋ ਜੋਰ ਖਿਆਜ ਤੱਕ ਕਿ ਬਈ ਸ਼ੁਮਦੇ ਆਰਸੂ ਜੂ ਮੇਲਾ ਊ ਸ਼ੁਭਾਰੰਭ ਪ੍ਰਦੇਸ਼ੂ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸਿੰਘ ਸੁੱਖੂ ਜੀ ਸ ਲੰਸ਼ੀਤ ਅਨਿਨ ਖਿਆਜ ਤੱਕ ਕਿ ਬਈ ਨਿਸ਼ ਵਜੇ ਤੁਰੂ ਕਚੇਰੀ ਚੌਕ ਦਿਨ ਮਾਤਾ ਜੀ ਜੂ ਡੋਲਿਊ ਸਵਾਗਤ ਲੰਸ਼ੀਤ ਨਹੀਂ ਹੋ ਆਏ ਸ਼ੋਭਾ ਯਾਤਰਾ ਓਲੀ ਬਾਗ ਤੋਂ ਸ਼ੀਤ ਸਰਕਾਰ ਇਸ ਖਿਆਜ ਤੱਕ ਕਿ ਬਈ ਪਾਸਪੋਰਟ ਆਵੇਦਨ ਸ਼ੁਲਕ ਘੁੰਮੋ ਵਿਜਦੀ ਲੰਸ਼ੀਤ ਨਹੀਂ ਹੋ ਨਿਜ਼ੋ ਸੋਰੂਪ ਪੇਸਿਆ ਨਿਊ ਪਾਸਪੋਰਟ ਰੰਗ ਇੱਕੀ ਪਾਸਪੋਰਟ ਭੰਗ ਹੇ ਜਾਰੀ ਲਾਨੂੰ ਤਾਂ ਇਸ ਓਮਸ ਨਿਜ਼ੋ ਗਾਰਾ ਰੁਪਿਓ ਸ਼ੁਲਕ ਰਾਨੋ ਤੋਂ ਸੁਣੀ ਹੋ ਹੁਣ ਖਿਆਜ ਤੱਕ ਕਿ ਬਈ ਵਿਦੇਸ਼ ਮਹਿਕਮਾ ਜੋ ਅਧਿਸੂਚਨਾ ਮੁਤਾਬਿਕ ਸ ਪਾਸਪੋਰਟ ਜੋ ਸੰਸ਼ੋਧਨ ਅਧਿਨਿਯਮ ਨਿਸ਼ਾਜ਼ਾਰ ਸਟੂਕ ਨਿਜ਼ੋ ਟੂਕ ਇਤ ਜੁਲਾਈ ਨਿਪੀ ਜੋ ਪ੍ਰਭਾਵਿਤ ਪ੍ਰਭਾਵੀ ਨੀਤੋ ਰੋ ਜੋ ਬਤਾਉ ਜਾਣਕਾਰੀ ਮਹਿਕਮਾ ਸਿਕੇ ਸੀ ਨਹੀਂ ਹੋ ਜੋਰ ਖਿਆਜ ਤੱਕ ਕਿ ਬਈ ਨਿਊਕ ਸ਼ੁਲਕ ਜੋ ਸੰਚਨਾ ਮੁਤਾਬਿਕ ਸ ਤਤਕਾਲ ਜੋ ਸ਼ੇਤਰੀ ਹੁਕਮੋ ਨਿਜ਼ੋ ਸੌ ਰੁਪਏ ਸਿਆ ਯੂੰਕ ਪਾਸਪੋਰਟ ਜਾਂ ਪਾਸਪੋਰਟ ਨੂੰ ਹੇ ਜਾਰੀ ਲਾਨੂ ਤਾਂ ਇਸ ਲਾਗਤ 9000 ਰੁਪਿਆ ਨੀਤੋ ਰੋ ਜੋ ਬਤਾਉ ਜਾਣਕਾਰੀ ਕੇ ਸੀ ਦਿਨਚੀ ਬਾਈ ਸੀ ਖਿਆਜ ਤੱਕ ਕਿ ਬਈ ਸ਼ੁਮਨੀ ਦਾ ਪੇਸਿਆ ਸਾਧਾਰਨ ਪਾਸਪੋਰਟ ਜਾਂ ਪਾਸਪੋਰਟ ਭੰਗ ਹੇ ਜਾਰੀ ਲਾਨੂੰ ਤਾਂ ਇਸ ਲਾਗਤ ਭੰਗ ਨਿਜ਼ੋ ਸੋਗਾਰਾ ਰੁਪਿਆ ਨੀਤੋ ਰੋ ਜੋ ਬਤਾਉ ਜਾਣਕਾਰੀ ਕੀ ਸੀ ਨਹੀਂ ਹੋ ਆਏ ਤਤਕਾਲ ਸ਼੍ਰੇਣੀ ਜੋ ਪਾਸਪੋਰਟ ਭੰਗ ਲਾਗਤ 2000 ਨੀਤੋ ਰੋ ਜੋ ਬਤਾਉ ਜਾਣਕਾਰੀ ਕੀ ਸੀ ਵਰਤਮਾਨ ਸਮੇਂ ਹੁਕਮੋ ਖਿਆਜ ਤੱਕ ਕਿ ਬਈ ਨਿਜ਼ੋ ਸੋਰੂਗ ਪੇਸਿਆ ਪਾਸਪੋਰਟ ਲਾਗਤ ਸੋਗਾਰਾ ਤੋਂ ਸੁਣੀ ਹੋ ਆਏ ਸ਼ੁਮਨੀ ਦਾ ਪੇਸਿਆ ਜੋ ਪਾਸਪੋਰਟ ਕੀਮਤ 20000 ਰੁਪਿਆ ਤੋਂ ਸੁਣੋ ਜੋ ਬਤਾਉ ਜਾਣਕਾਰੀ ਕੀ ਸੀ ਸਰਕਾਰ ਇਸ ਖਿਆਜ ਤੱਕ ਕਿ ਬਈ ਉਦਯੋਗਿਕ ਰੰਗ ਏਕੇ ਵਾਣਿਜਿਕ ਜੋ ਐੱਲ ਪੀ ਜੀ ਸਿਲੰਡਰ ਭੰਗ ਉਪਭੋਗਤਾ ਤਾਂ ਘਰੇਲੂ ਪੈਕਟ ਐੱਲ ਪੀ ਜੀ ਚੂ ਆਪੂਰਤੀ ਦਿਨ ਸਹੀ ਖੇਤਰੀ ਜੋ ਪ੍ਰਤੀਬੰਧ ਭੰਗ ਹਟਿਆ ਸੀ ਤੋਂ ਜੋ ਬਤਾਉ ਜਾਣਕਾਰੀ ਤੋਂ ਰੁਕੀ ਸੀ ਆਪੂਰਤੀ ਭੰਗ ਖਿਆਜ ਤੱਕ ਕਿ ਬਈ ਪੱਛਮ ਏਸ਼ੀਆ ਰੰਗ ਜੋ ਸੰਕਟ ਰੰਗ ਏਕੇ ਓਮ ਸਤਰ ਦਿਨ ਬਹਾਲ ਲੰਸ਼ੀ ਨਹੀਂ ਹੋ ਤੋਰੋ ਮੁਹਰਮ ਦੂਨੀ ਹੋ ਜੋ ਮੌਕਾ ਦਿਨ ਖਿਆਜ ਤੱਕ ਕਿ ਬਈ ਪੈਗੰਬਰ ਹਜ਼ਰਤ ਇਮਾਮ ਹੁਸੈਨ ਰੰਗ ਏਕੇ ਆਨੇਗਾ ਨੂੰ ਕੋਨਿਆਂ ਨੂੰ ਜੋ ਕਿ ਅਰਸ਼ਾਦ ਤੂੰ ਭੰਗ ਯਾਦ ਲੰਸਨੀ ਹੋ ਦਿਨ ਚ ਖਿਆਜ ਤੱਕ ਕਿ ਜੋਗੋ ਨੇ ਸ ਖਿਆਜ ਤੱਕ ਕਿ ਬਈ ਕਰਬਲਾ ਦਿੰਗ ਸੱਤਿਆ ਰੰਗ ਏਕੇ ਨਿਆਇ ਚੂ ਰਕਸ਼ਾ ਹੋਤਾ ਇਸ ਆਨੇਗਾ ਨੂੰ ਪ੍ਰਾਣੂ ਆਹੂਤੀ ਰੰਸ਼ੀਦ ਨਹੀਂ ਹੋ ਬੈਸੀ ਖਿਆਜ ਤੱਕ ਕਿ ਬਈ ਸ਼ਹੀਦੂ ਯਾਦ ਹੁਕਮੋ ਤੁਰੋ ਖਿਆਜ ਕੇ ਤਾਜ਼ੀਆ ਤੁਹਾਦੋ ਨਹੀਂ ਹੋ ਜੋ ਕਰਬਲਾ ਚੂ ਸ਼ਹੀਦ ਭੰਗ ਯਾਦ ਲਾਨੋ ਜੋ ਖਿਆਜ ਤੱਕ ਕਿ ਬਈ ਗਸਲੀ ਰੰਗ ਏਕੇ ਧਾਰਮਿਕ ਸਭਾ ਆਯੋਜਿਤ ਲਾਨੋ ਦੂਨੀ ਹੋ ਜੋ ਮਾਧਿਅਮ ਦਿਨ ਚ ਸੁਰਕਸ਼ਾ ਸਰਕਾਰ ਕੋ ਚੰਗ ਕੜਾ ਪ੍ਰਤੀਬੰਧ ਪ੍ਰਬੰਧ ਸੁਰਿਆ ਦੂਰੋ ਜੋ ਬਤਾਉ ਜਾਣਕਾਰੀ ਦੀ ਕੀ ਸੀ ਬੈਸੀ ਦਿਨ ਚ ਆਈ ਖਬਰ ਸਾਰੂ ਘੁੰਮੋ ਪ੍ਰਦੇਸ਼ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸਿੰਘ ਸੁੱਖ ਜੀ ਪਹਿਲ ਦਿਨ ਚ ਤੁਰਕ ਨੀਪੀ ਖਿਆਜ ਤੱਕ ਕਿ ਬਈ ਐਂਟੀ ਚਿੱਟਾ ਜੋ ਰੂਪੋ ਵਿਸ਼ੇਸ਼ ਜਾਗਰੂਕਤਾ ਆਯੋਜਨ ਨੂੰ ਸ਼ੁਰੂ ਲਾਂਛੀ ਨਹੀਂ ਹੋ ਜੋ ਮੁਖਿਆ ਕਾਰਨ ਇਸ ਤੁਰੋ ਖਿਆਜ ਤੱਕ ਕਿ ਬਈ ਬੋਧੇ ਦੋ ਚਿੱਟਾ ਨਸ਼ਾ ਰੰਗ ਏਕੇ ਜੋ ਪੁੰਗ ਸ਼ੂਮੂ ਤਾਇਸ ਜੂ ਪਹਿਲ ਲਾਂਛੀ ਨਹੀਂ ਹੋ ਜੋ ਖਿਆਜ ਜੂ ਕੜੀ ਹੁਕਮੋ ਉਨਾਲੀ ਜੋ ਨਸ਼ਾ ਅਭਿਆਨ ਚਲੇ ਦੂਰੋਂ ਜੋ ਬਤਾਉ ਜਾਣਕਾਰੀ ਕੀ ਸੀ ਨਹੀਂ ਹੋ ਜੋ ਖਾਸ ਤੌਰ ਦਿਨ ਖਿਆਜ ਤੱਕ ਕਿ ਬਈ ਜ਼ਿਲ੍ਹਾ ਪ੍ਰਸ਼ਾਸਨ ਜੋ ਮਹਿਕਮਾ ਰੰਗ ਏਕੇ ਅਧਿਕਾਰੀ ਰੰਗ ਏਕੇ ਕਰਮਚਾਰੀ ਗਾਸੇ ਨਸ਼ੋ ਖਿਲਾਫ ਸ਼ਪਥ ਮੂੰ ਸਮਾਜ ਹੁਕਮੋ ਚਿੱਟਾ ਰੰਗ ਏਕੇ ਏਕੇ ਜੋ ਮਾਦਕ ਪਦਾਰਥ ਨੂੰ ਸ਼ੂਮੂ ਤਾਇਸ ਜੋ ਕਿ ਸਾਮੂਹਿਕ ਜੋ ਖਿਆਜ ਤੱਕ ਸੰਕਲਪ ਦੂਰੋਂ ਜੋ ਬਤਾਉ ਜਾਣਕਾਰੀ ਜੋੜ ਕੇ ਸੀ ਬੈਸੀ ਦੁੱਖ ਜੁਦਾ ਤੋਂ ਕਿ ਪ੍ਰਦੇਸ਼ੋ ਖਾਸ ਖਾਸ ਖਬਰ ਸਾਰੂ ਬਾਰੇ ਜਾਣਕਾਰੀ ਨਹੀਂ ਹੋ ਤੋ ਕੱਚ ਤਾਂ ਤੁਮਾਂ ਆਈ ਗੀਤੰਗ ਰੁਚੀ ਨਹੀਂ ਹੋ ਰੁਚੀ ਬੈਸੀ ਜੁਗੀ ਥੰਗ

ਬਿਲਾਸਪੁਰੀ ਪ੍ਰੋਗਰਾਮ ਸੁਣਨੇ ਵਾਲੇ ਸਭ ਜੋ ਰਿਤੂ ਗੌਤਮ ਰਾ ਨਮਸਕਾਰ। ਤਾਂ ਦੇਖੋ ਪ੍ਰੋਗਰਾਮਾਂ 'ਚ ਆਉਂਦੇ ਹੋ ਜੋ ਲੇਖ ਨੇ ਆਉਰੀ ਕੁਛ ਗੱਲਬਾਤਾਂ ਕੁਛ ਖਬਰਾਂ ਤਾਂ ਕੁਛ ਲੋਕ ਗੀਤ। ਗੱਲਬਾਤ ਤਾਂ ਕਰਨੀ ਪਈ ਸਮਾਰਟਫੋਨਾਂ ਰਾ ਅਸੀਂ ਜੁਗਤੀ ਜਿਹਾ ਅਸੀਂ ਇਸਤੇਮਾਲ ਕੀਆਂ ਕਰ ਸਕਦੇ। ਦੂਜੀ ਮੈਂ ਤੁਹਾਂ ਕਨੇ ਗੱਲਬਾਤ ਲਗਾਉਣੀ ਪਈ ਯੋਗ ਕਰੀਕੇ ਹੈ ਕੀ ਆ ਨਿਰੋਗ ਰਹਿ ਸਕਦੇ। ਕੁਛ ਤੁਹਾਂ ਕਨੇ ਖਬਰਾਂ ਵੀ ਲਗਾਉਣੀਆਂ ਔਰ ਅਸੀਂ ਸਭ ਜਾਣਦੇ ਵੀ ਅੱਜ ਕਾ ਦਿਹਾੜਾ ਖਾਸ ਆ ਕਹਿ ਵੀ ਅੱਜ ਮੁਹੱਰਮ ਰਾ ਦਿਹਾੜਾ ਔਰ ਇਸ ਦਿਨ ਪੈਗੰਬਰ ਮੁਹੰਮਦ ਰੇ ਨਵਾਸੇ ਹਜ਼ਰਤ ਇਮਾਮ ਹੁਸੈਨ ਔਰ ਤਿੰਨਾਂ ਰੇ ਸਾਥੀਆਂ ਦੀ ਸ਼ਹਾਦਤਾਂ 'ਚ ਰਿਆਦ ਜਿਹੀ ਸੇ ਅਹ ਜੋ ਦਲਾਂਦਾ ਜਿਹਨੇ ਕਰਬਲਾ 'ਚ ਜੇ ਆ ਸੱਤਿਆ ਔਰ ਨਿਆਏ ਦੀ ਰਕਸ਼ਾ ਖਾਤਰ ਆਪਣੇ ਪ੍ਰਾਣਾਂ ਦੀ ਆਹੁਤੀ ਦਿੱਤੀ ਸੀ। ਸ਼ਹੀਦਾਂ ਦੀ ਯਾਦਾਂ 'ਚ ਤਾਜੀਆ ਜੇ ਇਸ ਜਗ੍ਹਾ ਜਗ੍ਹਾ ਕੱਢੇ ਜਾਂਦੇ ਔਰ ਕਰਬਲਾ ਦੇ ਸ਼ਹੀਦਾਂ ਖਾਤਰ ਜੋ ਤਿੰਨਾਂ ਰੇ ਜਿਹੜੇ ਸਰਵੋੱਚ ਬਲੀਦਾਨ ਹੈ ਤਿੰਨਾਂ 'ਚੋਂ ਯਾਦ ਕਰਦੇ ਹੋਏ ਮਜਲਿਸਾਂ ਔਰ ਧਾਰਮਿਕ ਸਭਾਂ ਜਿਹੀਆਂ ਸੇ ਆਯੋਜਿਤ ਕੀਤੀਆਂ ਜਾਂਦੀਆਂ। ਤਾਂ ਇਹ ਸਭ ਦੇਖਦੇ ਹਾਂ ਹਰੇ ਦੇਸ਼ ਸ਼ਰੀਏ ਖਾਸੀਅਤ ਹੀ ਪਿਆ ਅਸੀਂ ਜੇ ਅਸੀਂ ਹਰ ਸੰਸਕ੍ਰਿਤੀ ਰਾ ਹਰ ਸਮਾਜੇ ਰਾ ਸਨਮਾਨ ਕਰਦੇ ਹਰ ਬਲੀਦਾਨ ਨੇ ਰਾ ਚਾਹੇ ਸੇ ਹਿੰਦੂਆਂ ਦਾ ਬਲੀਦਾਨ ਹੋ ਚਾਹੇ ਹਰੇ ਇੱਕ ਵਿਸ਼ੇਸ਼ ਸਮੁਦਾਇ ਦਾ ਬਲੀਦਾਨ ਹੋ ਕਿਸੇ ਦਾ ਵੀ ਬਲੀਦਾਨ ਆ ਅਸੀਂ ਤਿਸ 'ਚੋਂ ਯਾਦ ਕਰਦੇ ਹਾਂ। ਅਸੀਂ ਛੋਟੇ ਛੋਟਿਆਂ ਹਰੇ ਗਾਵਾਂ ਮੁਹੱਲਿਆਂ 'ਚ ਸੀ ਜੇ ਛੋਟੇ ਛੋਟੇ ਕਈ ਕਥਾ ਦੇਖਦੇ ਹਾਂ ਅਸੀਂ ਸਾਨੂੰ ਸੁਣਨੇ ਨੂੰ ਮਿਲਦੀਆਂ ਤਾਂ ਇਹਨਾਂ ਕਥਾ 'ਚ ਵੀ ਅਸੀਂ ਆਪਣੇ ਬਲੀਦਾਨਾਂ 'ਚੋਂ ਯਾਦ ਕਰਦੇ ਔਰ ਹਰੇ ਧੀਆਂ ਜਿਹਾ ਬਿਲਾਸਪੁਰ 'ਚ ਦੇਖਦੇ ਹਾਂ ਹਰੀ ਰੁਕਮਣੀ ਦੀ ਗਾਥਾ ਹੀ ਸੀ ਇੱਕ ਮਸ਼ਹੂਰ ਗਾਥਾ ਹੀ ਭਈ ਪਾਣੀਏ ਖਾਤਰ ਬਹੂਏ ਕੀਆਂ ਜੇ ਅਸੀਂ ਆਪਣਾ ਬਲੀਦਾਨ ਦਿੱਤਾ ਤਾਂ ਇਹ ਡੀ ਹਰੀ ਸੰਸਕ੍ਰਿਤੀ ਔਰ ਇਸ 'ਚ ਅਸੀਂ ਆਉਂ ਸਮਝਦੀ ਵੀ ਹਰਾ ਸਮਾਜ ਜੇ ਆ ਸੇ ਇੱਕ ਬਹੁਤ ਹੀ ਜਿਸ 'ਚੋਂ ਬੋਲ ਸਕਾਂ ਵੀ ਹਰ ਛੋਟੀਆਂ ਛੋਟੀਆਂ ਗੱਲਾਂ ਪਰ ਧਿਆਨ ਦੇਣ ਵਾਲਾ ਸਮਾਜ ਆ ਹਰ ਮਾਣੂ ਇਹਦੇ ਵਿਚਾਰਾਂ ਦੀ ਹਰ ਮਾਣੂ ਇਹਦੀ ਕਦਰ ਕਰਨ ਵਾਲਾ ਸਮਾਜ ਆ ਤਾਂ ਇਹੜੇ ਸਮਾਜ 'ਚ ਆਉਂ ਸਮਝਦੀ ਪਈ ਅਸੀਂ ਅੱਜ ਜੀਆ ਕਰਦੇ ਔਰ ਇਹੀ ਪਰੰਪਰਾ ਜਿਹੀ ਅਸੀਂ ਅੱਗੇ ਵੀ ਲੇਖ ਨੇ ਜਾਣੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ 'ਚ ਵੀ ਅਸੀਂ ਇਹੀ ਪਰੰਪਰਾ ਦੇਖ ਕੇ ਜਾਵਾਂਗੇ ਤਾਂ ਆਹਰਾ ਜੀਵਨ ਜੇ ਅਸੀਂ ਮਾਣੂ ਦੇ ਰੂਪਾਂ 'ਚ ਸਫਲ ਹੋ ਜਾਣਾ। ਤਾਂ ਗੱਲਾਂ ਬਾਤਾਂ ਹਰੀਆਂ ਚਲਦੀਆਂ ਰਹਿੰਦੀਆਂ ਤੁਹਾਨੂੰ ਲੋਕ ਗੀਤਾਂ ਰਹੀ ਨਿਹਾਲ ਪਰਿੰਦੀ ਤਾਂ ਸਭ ਤੋਂ ਪਹਿਲੇ ਅਸੀਂ ਸੁਣ ਲੈਂਦੇ ਲੋਕ ਗੀਤ

ਆਸਾਨ ਜਿਹਾ ਹੈ ਬਣਾ ਦਿੰਦਾ। ਪਰ ਜੇ ਅਸੀਂ ਇਸੇ ਰਾਹ ਇਸਤੇਮਾਲ ਜੇ ਅਜੁਕਤੀ ਕਨੇ ਨਾ ਕਰੀਏ, ਸਮਝਦਾਰੀਆਂ ਨੇ ਨਾ ਕਰੀਏ, ਤਾਂ ਇਹ ਸਾਡੇ ਟਾਈਮ ਮਾਰੀ ਬਰਬਾਦੀ ਕਰਦਾ, ਮਾਰੀ ਸਿਹਤੀ ਸੁਰੱਖਿਆ ਨੇ ਹਰੀ ਖਿਲਦਾ। ਸੌਗੀ ਜੇ ਆਸੇ ਹਰੇ ਜਿਹੜਾ ਆਹ ਜੋ ਮਾਨਸਿਕ ਤਣਾਅ ਅੱਜ ਕੱਲ੍ਹ ਅਸੀਂ ਦੇਖਿਆ ਰਹੇ ਹਰ ਮਾਣੂ ਵਿੱਚ ਜੇ ਆਸੇ ਵੱਧਦਾ ਜਾਇਆ ਕਰਦਾ ਦਿਨੋ ਦਿਨ, ਤਾਂ ਇਹੜੀਆਂ ਬਿਮਾਰੀਆਂ ਜੋ ਵੀ ਆਹਾਂ ਕਨੇ ਦੋ ਚਾਰ ਕਰਦਾ। ਇਸ ਖਾਤਰ ਸਮਾਰਟਫੋਨਾਂ ਦਾ ਇਸਤੇਮਾਲ ਆਹਾਂ ਜੋ ਆਪਣੀਆਂ ਜ਼ਰੂਰਤਾਂ ਮੁਤਾਬਿਕ ਹੀ ਕਰਨਾ ਚਾਹੀਦਾ ਔਰ ਜ਼ਰੂਰੀ ਕੰਮਾਂ ਖਾਤਰ ਹੀ ਕਰਨਾ ਚਾਹੀਦਾ। ਇਸ ਦਾ ਇਸਤੇਮਾਲ ਅਸੀਂ ਆਹਾਂ ਜੋ ਅਸੀਂ ਕਿਸ ਖਾਤਰ ਕਰ ਸਕਦੇ, ਅਸੀਂ ਔਨਲਾਈਨ ਪੜ੍ਹਾਈਆਂ ਖਾਤਰ ਕਰ ਸਕਦੇ, ਪੜ੍ਹਾਈਆਂ ਕਨੇ ਜ਼ਰੂਰੀਆਂ ਹਰੀ ਸਮੱਗਰੀਆਂ ਖਾਤਰ ਕਰ ਸਕਦੇ ਔਰ ਨਵੀਆਂ ਨਵੀਆਂ ਜਿਹੜੀਆਂ ਜਾਣਕਾਰੀਆਂ ਲੈਣੇ ਖਾਤਰ ਕਰ ਸਕਦੇ। ਨੌਕਰੀ ਪੇਸ਼ਾ ਜਿਹੜੇ ਲੋਕ ਇਸੇ ਇਸ ਦਾ ਇਸਤੇਮਾਲ ਜੇ ਆਸੇ ਈਮੇਲ ਕਰਨੇ ਖਾਤਰ, ਔਨਲਾਈਨ ਜਿਹੜੀਆਂ ਮੀਟਿੰਗਾਂ ਹੁੰਦੀਆਂ ਤਿੰਨਾਂ 'ਚ ਤਿੰਨਾਂ ਖਾਤਰ ਕਰਦੇ, ਜਾਂ ਫਿਰ ਕੋਈ ਵੀ ਕੰਮ ਆ ਜੇ ਕਈ ਵਾਰ ਹੋ ਕੇ ਹੁੰਦਾ ਵੀ ਮਿਲਣੇ ਮਿਲਾਉਣੇ ਦੀ ਚਾਹਲਾ ਟਾਈਮ ਬਰਬਾਦ ਹੁੰਦਾ, ਆਉਣਾ ਜਾਣਾ ਟਾਈਮ ਬਰਬਾਦ ਹੁੰਦਾ, ਤਾਂ ਜਿਹੜਾ ਫੋਨਾਂ ਪਰ ਹੀ ਅਸੀਂ ਮਿਲ ਇੱਕ ਦੂਜੇ ਨੇ ਪ੍ਰਬੰਧ ਰੇ ਕੰਮ ਜੇ ਇਸੇ ਕੋਈ ਵੀ ਗੱਲਾਂ ਜੋ ਜੇ ਅਸੀਂ ਸੇ ਆਪੂ 'ਚ ਗੱਲਬਾਤ ਕਰੀਕੇ ਨੇ ਇਸ ਦਾ ਇਸਤੇਮਾਲ ਸਹੀ ਇਸਤੇਮਾਲ ਕਰੀਕੇ ਨੇ ਜੇ ਅਸੀਂ ਆਸਾਨ ਕਰ ਸਕਦੇ। ਇਸ ਤੋਂ ਇਲਾਵਾ ਡਿਜੀਟਲ ਭੁਗਤਾਨ ਹਰੇ ਅਸੀਂ ਦੇਖਦੇ ਪਏ ਅੱਜ ਹਰੇ ਹਰ ਕੋਈ ਹਰੇ ਫੋਨ ਹਰਾ ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ, ਹਰਾ ਕੂੜੇ ਦਾ ਬਿੱਲ, ਸ਼ਹਿਰਾਂ 'ਚ ਕੂੜੇ ਦਾ ਬਿੱਲ ਵੀ ਆਉਂਦਾ, ਤਾਂ ਕੂੜੇ ਦਾ ਬਿੱਲ ਇਹ ਸਭ ਜੇ ਇਸ ਡਿਜੀਟਲੀ ਇਹਨਾਂ ਦਾ ਭੁਗਤਾਨ ਹੁੰਦਾ। ਔਰ ਅਸੀਂ ਦੇਖਦੇ ਪਈ ਔਨਲਾਈਨ ਅਸੀਂ ਜੇ ਟਿਕਟਾਂ ਦੀ ਬੁਕਿੰਗ ਕਰਨੀ ਹੋ, ਆਹਾਂਗੇ ਸੀਟਾਂ ਆਈਆਂ ਚਾਹੇ ਰੇਲਵੇ ਦੀਆਂ ਚਾਹੇ ਬੱਸਾਂ ਦੀਆਂ ਚਾਹੇ ਕਿਤੇ ਦੀ ਵੀ ਬੁਕਿੰਗ ਕਰਨੀ ਹੋ, ਅਸੀਂ ਅਸੀਂ ਸਮਾਰਟਫੋਨਾਂ ਦੇ ਜ਼ਰੀਏ ਬੜੇ ਸਲੀਕੇ ਕਨੇ ਕਰੀ ਸਕਦੇ, ਬੜੀ ਆਸਾਨੀਆਂ ਕਨੇ ਜੇ ਅਸੀਂ ਕਰੀ ਸਕਦੇ। ਔਰ ਉਹ ਸਰਕਾਰੀ ਜਿਹੜੀਆਂ ਜਿਤਨੀਆਂ ਵੀ ਯੋਜਨਾਈਆਂ ਤਿੰਨਾਂ ਦੀ ਜਾਣਕਾਰੀਆਂ ਵੀ ਉਹ ਕਿਤੇ ਮਿਲਦੀਆਂ, ਸਮਾਰਟਫੋਨਾਂ 'ਤੇ ਮਿਲਦੀਆਂ। ਪਰ ਜੇ ਅਸੀਂ ਸਮਾਰਟਫੋਨਾਂ ਜੇ ਅਸੀਂ ਜੋ ਐਮਰਜੈਂਸੀਆਂ 'ਚ ਵੀ ਕੰਮ ਆਉਂਦਾ, ਜੇ ਅਸੀਂ ਕਿਤੇ ਜਿਹੜੀ ਜਗ੍ਹਾ ਫਸੀ ਜਾਈਏ ਔਰ ਆਹਾਂਗੇ ਸਮਾਰਟਫੋਨ ਆ, ਤਾਂ ਇਹ ਮਦਦ ਲੈਣੇ ਖਾਤਰ ਵੀ ਇਸਰਾ ਇਸਤੇਮਾਲ ਜੇ ਅਸੀਂ ਕਰੀ ਕਨੇ ਆਪੂ ਜੋ ਮੁਸੀਬਤਾਂ 'ਤੇ ਬਚਾ ਸਕਦੇ। ਪਰ ਇਹ ਤਥੀਆਂ ਇਸ ਤਰੀਆਂ ਕੁਛ ਖੂਬੀਆਂ ਮੈਂ ਤੁਹਾਨੂੰ ਦੱਸੀਆਂ ਵੀ ਅਸੀਂ ਸਮਾਰਟਫੋਨਾਂ ਦੇ ਜ਼ਰੀਏ ਕਿਆ ਕਿਆ ਕੰਮ ਜੇ ਅਸੀਂ ਕਰ ਸਕਦੇ, ਇਸ ਤਰ੍ਹਾਂ ਇਸਤੇਮਾਲ ਕਰੀ ਕਨੇ ਅਸੀਂ ਕਿਆ ਕੰਮ ਕਰ ਸਕਦੇ। ਪਰ ਜੇ ਅਸੀਂ ਇਸ ਤਰ੍ਹਾਂ ਇਸਤੇਮਾਲ ਬੇਤਰਤੀਬਾ ਕਰੀਏ, ਜਾਂ ਤਾਂ ਇਸ 'ਤੇ ਹਨ ਜੋ ਕੁਛ ਸਮੱਸਿਆ ਜਿਹੜੀਆਂ ਸਿਵੀ ਝੱਲਣੀਆਂ ਪਾਉਣੀਆਂ। ਆਹ ਜੋ ਫੋਨੇ ਦਾ ਇਸਤੇਮਾਲ ਕਰਦੀਆਂ ਹਨ ਟਾਈਮ ਮੇਰੇ ਪਰ ਜੇ ਅਸੀਂ ਧਿਆਨ ਦੇਣਾ ਚਾਹੀਏ ਵੀ 24 ਘੰਟੇ ਫਸਰੇ ਫੋਨੇ ਭਰੀ। ਆਹਾਂ ਜੋ ਇਹ ਛੋਟੀਆਂ ਛੋਟੀਆਂ ਗੱਲਾਂ ਤੀਆਂ ਜੇ ਅਸੀਂ ਕਈ ਵਾਰ ਕਿਆ ਹੁੰਦਾ ਵੀ ਕੋਈ ਘੰਟਿਆਂ ਦੇ ਘੰਟੇ ਜੇ ਅਸੀਂ ਸੋਸ਼ਲ ਮੀਡੀਆ ਦੇਖਣੇ 'ਚ ਬਿਤਾਏ ਦਿੰਦਾ, ਗੇਮਾਂ ਖੇਡਣੇ 'ਚ ਬਿਤਾਏ ਦਿੰਦੇ, ਜਾਂ ਫਿਰ ਵੀਡੀਓ ਦੇਖਦੇ ਰਹਿੰਦੇ ਘੰਟੋ, ਤਾਂ ਇਹਦੇ 'ਚ ਹਾਂ ਟਾਈਮ ਬਰਬਾਦ ਨਹੀਂ ਕਰਨਾ ਚਾਹੀਏ। ਇਸ 'ਤੇ ਹਾਂ ਇਸ 'ਤੇ ਨਾ ਸਿਰਫ ਹਮਾਰਾ ਟਾਈਮ ਹੀ ਬਰਬਾਦ ਹੁੰਦਾ ਬਲਕਿ ਇਸ 'ਤੇ ਹਰੀਆਂ ਸਿਹਤੀ ਪਰ ਵੀ ਜੇ ਅਸੀਂ ਅਸਰ ਪਾਉਂਦਾ ਹਾਂ, ਅੱਖ ਦੀ ਕਮਜ਼ੋਰੀ ਜਾਂਦੀ, ਕਿਹਾੜੀ ਵਾਲੀ ਪੀੜ, ਪਿੱਠੇ ਦੀ ਪੀੜ, ਨੀਂਦਾਂ 'ਚ ਕਮੀ ਆਉਣੀ, ਜਾਂ ਫਿਰ ਅਸੀਂ ਇਵੇਂ ਹੀ ਉਲਝੁ ਰਜੇ ਰਹੇ ਹਾਂ, ਤਾਂ ਇਹ ਸਭ ਸਮੱਸਿਆ ਜਿਹੜੀਆਂ ਆਹ ਜੋ ਕਿਸ 'ਤੇ ਹੁੰਦੀਆਂ ਜੇ ਅਸੀਂ ਜ਼ਿਆਦਾ ਟਾਈਮ ਆਪਣੇ ਸਮਾਰਟਫੋਨਾਂ ਪਰ ਬਿਤਾਂਗੇ। ਇਸ ਖਾਤਰ ਹਾਂ ਜੋ ਕਿਹਾ ਚਾਹੀਦਾ ਆਹਾਂ ਆਪਣਾ ਘੱਟੋ ਘੱਟ ਟਾਈਮ, ਅਸੀਂ ਬੋਲਿਆ ਨਾ ਵੀ ਫੋਨਾਂ ਦੀ ਭਾਸ਼ਾ 'ਚ ਬੋਲਿਆ, ਸਮਾਰਟਫੋਨਾਂ ਦੀ ਭਾਸ਼ਾ 'ਚ ਬੋਲਿਆ ਵੀ ਸਕਰੀਨ ਟਾਈਮ ਜੇ ਅਸੀਂ ਘੱਟੋ ਘੱਟ ਰੱਖਣਾ ਚਾਹੀਦਾ। ਤੀਸਰਾ ਨਿਯਮ ਰੱਖਣਾ ਚਾਹੀਦਾ ਵੀ ਕਾਣ ਅਸੀਂ ਫੋਨ ਖੋਲ੍ਹੀ ਨਹੀਂ ਦੇਖਣਾ, ਕਾਣ ਨਹੀਂ ਦੇਖਣਾ। ਸਾਨੂੰ ਇਹਨਾਂ ਗੱਲਾਂ ਦਾ ਧਿਆਨ ਜੀ ਅਸੀਂ ਜ਼ਰੂਰ ਰੱਖਣਾ ਚਾਹੀਦਾ। ਬਾਕੀ ਉਹ ਫੋਨਾਂ ਜਹਾਂ ਰਿਹਾ ਥਾ ਸਮਾਰਟਫੋਨ ਆ, ਤਾਂ ਇਸ ਖਾਤਰ ਉਹ ਡਿਜੀਟਲ ਸੁਰੱਖਿਆ ਰਾਹ ਪਰ ਵੀ ਧਿਆਨ ਦੇਣਾ ਚਾਹੀਦਾ। ਆਹ ਜੋ ਇਸ ਦੀ ਖਾਸੀ ਜ਼ਰੂਰਤ ਜੇ ਇਸੇ ਰਹਿੰਦੀ, ਕਿਸੇ ਵੀ ਅਣਜਾਣ ਲਿੰਕਾਂ ਪਰ ਹੋ ਹਰ ਕਿਤੇ ਕਲਿੱਕ ਨਹੀਂ ਕਰਨਾ ਚਾਹੀਦਾ ਹੀ ਨਹੀਂ ਆ। ਆਹ ਕੋਈ ਵੀ ਆਪਣੀ ਜਾਣਕਾਰੀ ਜਿਹੜੀ ਹਰੀ ਹਰੀ ਵਿਅਕਤੀਗਤ ਜਾਣਕਾਰੀ ਆਪਣੀ ਜਾਣਕਾਰੀ ਸੀ ਹੋ ਕਿਸੇ ਕਨੇ ਸਾਂਝਾ ਨਹੀਂ ਕਰਨੀ ਚਾਹੀਦੀ, ਬੈਂਕ ਅਕਾਊਂਟ ਕਿਸੇ ਕਨੇ ਸਾਂਝੇ ਨਹੀਂ ਕਰਨੇ ਚਾਹੀਦੇ, ਇਹਨਾਂ 'ਤੇ ਬਚਣਾ ਚਾਹੀਦਾ। ਜੇ ਕਈ ਵਾਰ ਕਿਹਾ ਅਸੀਂ ਦੇਖਾਂ ਵੀ OTP ਆਇਆ, ਫਿਰ ਕੋਈ ਫੋਨ ਆ ਜਾਂਦਾ ਤੂੰ ਵੀ ਆਪਣਾ OTP ਦੱਸੋ, ਤਾਂ ਇਵੇਂ ਯਾਰ ਕਿਸੇ 'ਚ OTP ਨਹੀਂ ਦੇਣਾ ਚਾਹੀਦਾ ਹੀ ਨਹੀਂ ਆ। ਕਈ ਵਾਰ ਅਸੀਂ ਦੇਖਾਂ ਵੀ ਲੋਕ ਕਿਆ ਕਰਾਏ ਇਨਕਮ ਟੈਕਸ ਵਾਲਾ ਨਾਂ ਲੈਣੇ, ਭਾਈ ਤੁਹਾਡਾ ਇਨਕਮ ਟੈਕਸ ਵਾਲਾ ਖਾਤੇ ਫੋਨ ਆ ਤਾਂ ਤੁਹਾਨੂੰ ਜੋ ਆ, ਜਾਂ ਬੈਂਕ ਖਾਤੇ ਫੋਨ ਆ, ਤਾਂ ਇਹਦੇ 'ਚ ਆਹ ਬੇਵਕੂਫ ਬਣਨੇ ਰਾ ਆਹ ਜੇ ਅਸੀਂ ਲੋਕ ਕੋਸ਼ਿਸ਼ ਬਣਾਉਣੇ ਦੀ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੇ, ਤਾਂ ਇਹਦੀਆਂ 'ਤੇ ਸਾਨੂੰ ਬਚਣਾ ਚਾਹੀਦਾ। ਔਰ ਆਪਣੇ ਫੋਨੇ ਦਾ ਜਿਹੜਾ ਡੇਟਾ ਤਿਸ 'ਚ ਵੀ ਸੁਰੱਖਿਅਤ ਰੱਖਣਾ ਚਾਹੀਦਾ, ਤਿਸ ਖਾਤਰ ਹੋ ਕਿਆ ਕਰਨਾ ਜੇ ਟਾਈਮਾਂ ਟਾਈਮਾਂ ਪਰ ਫੋਨਾਂ ਦਾ ਡਾਟਾ ਜੇ ਅਸੀਂ ਸੰਭਾਲਿਕ ਨੇ ਰੱਖ ਲੈਣਾ ਚਾਹੀਦਾ। ਔਰ ਇਸਰੇ ਸੌਗੀ ਸੌਗੀ ਇਹ ਤੋਂ ਹੀ ਆਪੂ ਨੇ ਜੁੜੀਆਂ ਕਈਆਂ ਟਬਰੇ ਔਰ ਸਮਾਜਿਕ ਖਾਤਰ ਵੀ ਆਹਰੇ ਜਿਹੜੀਆਂ ਜ਼ਿੰਮੇਦਾਰੀਆਂ ਬਣਦੀਆਂ। ਕਈ ਵਾਰ ਅਸੀਂ ਦੇਖਦੇ ਲੋਕ ਵੀ ਰੋਟੀ ਖਾਂਦੀਆਂ ਆਣ ਵੀ ਬੈਠੇ ਨੇ, ਆਪੂ 'ਚ ਇਹ ਨਿਕਲ ਆਉਂਦੇ ਪਰ ਫੋਨ ਨਾ ਪਰ ਲੱਗੂ ਰਹੇ, ਇਸ ਫੋਨ ਤਿਸ ਰੋਟੀ ਖਾਂਦੀਆਂ ਆਣ, ਉਹ ਖਾਣਾ ਖਾਂਦੀਆਂ ਆਣ, ਫੋਨ ਚਲਾਉਣ 'ਤੇ ਬਚਣਾ ਚਾਹੀਦਾ। ਗੱਡੀ ਚਲਾਉਂਦੀਆਂ ਆਣ ਵੀ ਉਹਨੂੰ ਫੋਨਾਂ 'ਤੇ ਬਚਣਾ ਚਾਹੀਦਾ, ਜਾਂ ਫਿਰ ਕਿਸੇ ਕਨੇ ਗਲਾਉਂਦੀਆਂ ਆਣ ਜੇ ਚਹੁੰ ਲੋਕਾਂ 'ਚ ਬੈਠ ਰਹੇ, ਤਾਂ ਹਾਂ ਆਪਣੇ ਫੋਨਾਂ ਪਰ ਬਾਰ ਬਾਰ ਅੱਜ ਕੱਲ੍ਹ ਹਰੀ ਮਾਣੂ ਹਰੀ ਹਰ ਇੱਕ ਰੀਕ ਆਦਤ ਹੋਈ ਗਈ, ਹਰ ਬਾਰ ਫਟਾਫਟ ਫੋਨਾਂ 'ਚ ਟਿਊ ਇੱਕ ਫਟਾਫਟ ਦੇਖਾਂ ਫੋਨ,
ਜ਼ਰੂਰਤਾਂ ਮੁਤਾਬਿਕ ਹੀ ਦੇਖਣਾ ਚਾਹੀਦਾ। ਮਾਣੂਆਂ ਨੇ ਗਲਾਉਂਦੀਆਂ ਹਨ ਜੇ ਅਸੀਂ ਇਸਰਾ ਜ਼ਿਆਦਾ ਇਸਤੇਮਾਲ ਕਰੀਏ ਤਾਂ ਇਸਤੇ ਹਰੇ ਨਾ ਬਲਕਿ ਹਰ ਜੇ ਅਸੀਂ ਇਸਰੇ ਇਸਤੇਮਾਲ ਜੋ ਘਟਾਂਗੇ ਇਹਨਾਂ ਗੱਲਾਂ 'ਤੇ ਬਚ ਗਏ ਤਾਂ ਨਾ ਸਿਰਫ ਆਪਣਾ ਸ਼ਿਸ਼ਟਾਚਾਰ ਹੀ ਨਿਭਾਈ

ਸਕਦੇ, ਬਲਕਿ ਇਹ ਕੋਈ ਵੀ ਘਟਨਾ ਜੇ ਤੁਸੀਂ ਝੋਣ 'ਤੇ ਵੀ ਰੋਕ ਸਕਦੇ, ਨਹੀਂ ਤਾਂ ਇਹ ਚਿੱਤਰ ਘਟਨਾ ਵੀ ਹੋ ਸਕਦੀ। ਖਾਂਦੀਆਂ ਵੀ ਤੁਹਾਡੇ ਗਲੇ ਗਰਾਹ ਫਸ ਸਕਦਾ, ਗਲਾਉਂਦੀਆਂ ਵੀ ਤੁਸੀਂ ਉਲ ਜਲੂਲ ਬੋਲੀ ਸਕਦੇ, ਧਿਆਨ ਉੱਥੇ ਹੋਣਾ ਤਾਂ ਕੁਛ ਵੀ ਬੋਲੀ ਸਕਦੇ, ਔਰ ਗੱਡੀ ਚਲਾਉਂਦੀਆਂ ਤਾਂ ਬਿਲਕੁਲ ਫੋਨਾਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਕੁੱਲ ਮਿਲਾਈ ਕੇ ਆ ਵੀ ਤਕਨੀਕੀ ਆਹਾਰਾ ਸਾਧਨ ਆ, ਫੋਨ ਜੇ ਆ, ਸਮਾਰਟਫੋਨ ਜੇ ਆ, ਸੀ ਇੱਕ ਹਰਾ ਤਕਨੀਕੀ ਸਾਧਨ ਆ, ਔਰ ਆਹੋ ਇਸ ਤਰ੍ਹਾਂ ਫਾਇਦਾ ਤਾਂ ਹੀ ਹੋਣਾ ਜੇ ਇਸ ਤਰ੍ਹਾਂ ਸਮਾਂ ਇਸਤੇਮਾਲ ਜੇ ਅਸੀਂ ਸਮਝਦਾਰੀ ਅਗਨੇ ਕਰਕੇ, ਸੰਯਮੇ ਕਰਨੇ ਕਰਕੇ, ਜ਼ਿੰਮੇਦਾਰੀ ਅਗਨੇ ਕਰਕੇ। ਸਮਾਰਟਫੋਨਾਂ ਦਾ ਇਸਤੇਮਾਲ ਆਹਾਂ ਜੋ ਸਾਧਨਾ ਸਾਈ ਕਰਨਾ ਚਾਹੀਦਾ, ਨਾ ਕਿ ਆਹਾਂ ਜੋ ਲੱਤ ਜਾਂ ਪਿਆਸਾ ਸਾਈ ਵੀ ਪਈ ਗਈ ਆਦਤ ਹੁਣ ਛੱਡੀ ਨਹੀਂ ਸਕਦੇ, ਇੰਨੀ 'ਚ ਕਿਆ ਕਰੀਏ, ਇਹ ਬਹਾਨਾ ਨਹੀਂ ਚੱਲਦਾ। ਇਸ 'ਤੇ ਸਾਨੂੰ ਜ਼ਰੂਰ ਬਚਣਾ ਚਾਹੀਦਾ, ਔਰ ਆਹਾਂ ਜੋ ਇਸ ਗੱਲਾਂ ਜੋ ਵੀ ਰੱਖਣਾ ਚਾਹੀਦਾ ਪਈ, ਆਹਾਂ ਜੋ ਆਪਣੇ ਗਿਆਨਾਂ ਜੋ ਵਧਾਉਣ ਖਾਤਰ ਇਸ ਸਮਾਰਟਫੋਨ ਅਸੀਂ ਕਿਸ ਖਾਤਰ ਇਸਤੇਮਾਲ ਕਰਦੇ, ਆਪਣਾ ਗਿਆਨ ਵਧਾਉਣ ਖਾਤਰ, ਮਾਰੇ ਕੰਮਾਂ 'ਚ ਜਿਹੜੀ ਫੁਰਤੀ ਤਿਸ ਜੋ ਵਧਾਉਣ ਖਾਤਰ, ਕੰਮਾਂ ਦੀ ਤਕਨੀਕ ਅਸੀਂ ਬਦਲ ਸਕਦੇ ਇਸ ਦੇ ਜ਼ਰੀਏ, ਇਸ ਦੀ ਮਦਦ ਲੇਖਣੇ। ਬਾਕੀ ਰਹੀ ਗੱਲ ਵੀ ਆਪਣੀ ਔਰ ਆਪਣੀ ਜ਼ਿੰਦਗੀ ਆ 'ਚ ਆਪਣਿਆਂ ਦੀ ਜ਼ਿੰਦਗੀ ਆ 'ਚ ਗੁਣਵੱਤਾ ਵੀ ਇਹ ਫੋਨਾਂ ਦੇ ਜ਼ਰੀਏ ਲਿਆਉਂਦੇ, ਇਸ ਖਾਤਰ ਮਾਣੂ ਰਾਏ ਫਰਜ਼ ਆ ਵੀ ਫੋਨਾਂ ਦਾ ਇਸਤੇਮਾਲ ਜੇ ਅਸੀਂ

ਖਾਤਰ ਸਮਾਰਟਫੋਨ ਆਹੀਂ ਕਿਸ ਖਾਤਰ ਇਸਤੇਮਾਲ ਕਰਦੇ? ਆਪਣਾ ਗਿਆਨ ਵਧਾਉਣ ਖਾਤਰ, ਮਾਰੇ ਕੰਮਾਂ 'ਚ ਜਿਹੜੀ ਫੁਰਤੀ ਤਿਸ ਜੋ ਵਧਾਉਣ ਖਾਤਰ, ਕੰਮਾਂ ਦੀ ਤਕਨੀਕ ਆਹੀਂ ਬਦਲ ਸਕਦੇ ਇਸਦੇ ਜ਼ਰੀਏ, ਇਸਦੀ ਮਦਦ ਲੇਖ ਨੇ। ਬਾਕੀ ਰਹੀ ਗੱਲ ਪਈ ਆਪਣੀ ਔਰ ਆਪਣੀ ਜ਼ਿੰਦਗੀ ਆ 'ਚ, ਆਪਣਿਆਂ ਦੀ ਜ਼ਿੰਦਗੀ ਆ 'ਚ ਗੁਣਵੱਤਾ ਵੀ ਇਹ ਫੋਨਾਂ ਦੇ ਜ਼ਰੀਏ ਲਿਆਉਂਦੇ। ਇਸ ਖਾਤਰ ਮਾਣੂ ਰਾਏ ਫਰਜ ਆ ਵੀ ਫੋਨਾਂ ਦਾ ਇਸਤੇਮਾਲ ਜੇ ਅਸੀਂ ਸੋਚੀ ਸਮਝੀ ਕਨੇ, ਸਮਝਦਾਰੀ ਆ ਕਨੇ ਕਰੇ, ਜੇ ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਨਹੀਂ ਰੱਖਾ ਤਾਂ ਰੱਖਗੇ ਤਾਂ ਇਸ 'ਤੇ ਕਿਆ ਹੋਣਾ, ਇਸਤੇਮਾਲ ਬਹੁਤ ਸਾਰਾ ਟਾਈਮ ਜੇ ਅਸੀਂ ਫੋਨਾਂ ਪਰ ਬਰਬਾਦ ਹੋਣਾ ਇਸ 'ਤੇ। ਅਤੇ ਆਹਰੇ ਕਈ ਵਾਰ ਅਸੀਂ ਦੇਖਦੇ ਘਰਾਂ 'ਚ ਕਲਾ ਕਲੇਸ਼ਾਂ ਦਾ ਕਾਰਨ ਵੀ ਇਹ ਫੋਨ ਬਣੀ ਜਾਂਦੇ, ਤਾਂ ਸਾਨੂੰ ਇਹਨਾਂ ਸਭੀ ਗੱਲਾਂ 'ਤੇ ਜੇ ਅਸੀਂ ਬਚਣਾ ਚਾਹੀਦਾ ਔਰ ਸੰਯਮਿਤ ਔਰ ਸੁਰੱਖਿਅਤ ਇਸਤੇਮਾਲ ਜੇ ਅਸੀਂ ਆਹਜੋ ਫੋਨਾਂ ਦਾ ਕਰਨਾ ਚਾਹੀਦਾ। ਤਾਂ ਗੱਲਾਂ ਬਾਤਾਂ ਅਸੀਂ ਚੱਲਦੀਆਂ ਰਹਿਣੀਆਂ, ਤੁਸੀਂ ਸੁਣ ਲੈਂਦੇ ਤੁਹਾਨੂੰ ਇੱਕ ਹੋਰ ਲੋਕ ਗੀਤ ਸੁਣਾ ਲੈਂਦੇ।

ਨਿੱਕੀ ਜਿਹੀ ਛੈਲ ਗਜਰੇਟੀ ਪਹਿਲਾਂ ਗਾਇਕ ਕਰਦੇ ਸੀ ਰਾਜਕੁਮਾਰ ਵਰਮਾ ਹੋਰੀ। ਤਾਂ ਤੂੰ ਹਾਂ ਕਿ ਗੱਲਬਾਤ ਮੈਂ ਥੋੜ੍ਹੀ ਜਿਹੀ ਹੋਰ ਲਗਾਉਣੀ ਪਈ। ਯੋਗ ਸੇ ਅਸੀਂ ਯੋਗਾ ਤੇ ਅਸੀਂ ਕੀ ਹਾਂ ਜੇ ਅਸੀਂ ਨਿਰੋਗ ਰਹਿੰਦੇ, ਯੋਗ ਤੇ ਯੋਗ ਸੇ ਰਹੇ ਨਿਰੋਗ, ਇਹ ਸਿਰਫ ਇੱਕ ਨਾਰਾ ਹੀ ਨਹੀਂ ਆ ਬਲਕਿ ਇਹ ਮਾਰੀ ਜ਼ਿੰਦਗੀ ਹੈ ਜੋ ਜਿਉਣੇ ਦਾ ਇੱਕ ਐਸਾ ਐਸੀ ਕਲਾ ਹੀ ਜੇ ਅਸੀਂ ਇਸ ਤਰ੍ਹਾਂ ਇਸਤੇਮਾਲ ਕਰੀਏ ਆਪਣੀਆਂ ਰੋਜ਼ਮਰਾ ਦੀ ਜ਼ਿੰਦਗੀ 'ਚ, ਤਾਂ ਅਸੀਂ ਸਿਹਤਮੰਦ ਔਰ ਨਿਰੋਗ ਜੇ ਅਸੀਂ ਆਪਣੇ ਸਰੀਰਾਂ 'ਚੋਂ ਰੱਖ ਸਕਦੇ। ਅੱਜ ਕੇ ਭਾਗ ਦੌੜ ਭਰੀ ਜ਼ਿੰਦਗੀ ਹੈ, ਚਾਹੇ ਦੇਖਦੇ ਪਈ ਯੋਗਾ ਤੇ ਜੇ ਅਸੀਂ ਆਪਣੇ ਤਣਾਅ ਘਟਾਈ ਸਕਦੇ, ਮਾਰਾ ਜਿਹੜਾ ਖਾਣੇ ਪੀਣੇ ਦਾ ਅਭਿਆਸ ਜੇ ਅਸੀਂ ਆਦਤਾਂ ਮਾਰੀਆਂ ਖਰਾਬ ਬੁਰੀਆਂ ਤਿੰਨਾਂ ਜੋ ਹੈ ਸੁਧਾਰੀ ਸਕਦੇ, ਬਲਕਿ ਇਸ 'ਤੇ ਨਾ ਸਿਰਫ ਅਸੀਂ ਇਹ ਚੀਜ਼ਾਂ ਕਰ ਸਕਦੇ ਬਲਕਿ ਬਿਮਾਰੀਆਂ 'ਤੇ ਲੜਨ ਦੀ ਤਾਕਤ ਵੀ ਸਾਨੂੰ ਯੋਗਾ 'ਤੇ ਮਿਲਦੀ। ਤਾਂ ਉਹ ਸਮਝਦੀ ਪਈ ਸਾਰਾ ਮਨ ਔਰ ਸਰੀਰ ਜੇ ਅਸੀਂ ਯੋਗ ਕਰੀਏ ਤਾਂ ਯੋਗਾ 'ਤੇ ਅਸੀਂ ਕਿਆ ਹੋਣਾ ਹੈ ਨਿਰੋਗ ਰਹਿ ਸਕਦੇ। ਮਾਰਾ ਮਨ ਔਰ ਸਰੀਰ ਜੇ ਆਸੇ ਜੁਕਤੀ ਇੱਕ ਅਸੀਂ ਦੇਖਦੇ ਕਈ ਵਾਰ ਸਾਰੀ ਜ਼ਿੰਦਗੀ 'ਚ ਤਾਂ ਜੇ ਉਤਾਰ ਚੜਾਵ ਆਉਂਦੇ ਤਾਂ ਅਸੀਂ ਸਾਰਾ ਸਾਰਾ ਅਸਤ ਵਿਅਸਤ ਕਾਰਿਆਕ੍ਰਮ ਜੇ ਆਪਣੀ ਦਿਨ ਚਰਿਆ ਜੇ ਅਸੀਂ ਅਸਤ ਵਿਅਸਤ ਹੋ ਜਾਂਦੀ, ਪਰ ਜੇ ਅਸੀਂ ਯੋਗਾ ਜੋ ਆਪਣੀ ਜ਼ਿੰਦਗੀ ਵਾਲਾ ਇੱਕ ਹਿੱਸਾ ਅਹਿਮ ਹਿੱਸਾ ਬਣਾਂਗੇ ਤਾਂ ਇਹਨਾਂ ਸਭੀ ਕਮਜ਼ੋਰੀਆਂ 'ਤੇ ਜੇ ਅਸੀਂ ਇਹਨਾਂ ਸਭੀ ਚੀਜ਼ਾਂ ਕੰਨੇ ਲੜਨੇ 'ਚ ਅਸੀਂ ਮਜ਼ਬੂਤੀ ਪਾ ਸਕਦੇ। ਯੋਗ ਹਰੇ ਭਾਰਤਾਰੀ ਜਿਹੜੀ ਸੀ ਇੱਕ ਪ੍ਰਾਚੀਨ ਪੁਰਾਣੀ ਜਿਹੜੀ ਹਰੀ ਧਰੋਹਰੀ ਔਰ ਹਰੇ ਪੁਰਾਣੇ ਸੰਤ ਮੁਨੀ ਜੇ ਇਸੇ ਕਦੀ ਵੀ ਨਾ ਡਾਕਟਰਾਂ ਕੇ ਜਾਂਦੇ ਥੇ ਆਪਣੀ ਸਰੀਰਾਂ ਦਾ ਯੋਗਾ ਦੇ ਜ਼ਰੀਏ ਇਸੇ ਆਪਣਾ ਸਰੀਰ ਠੀਕ ਕਰ ਲੈਂਦੇ ਥੇ। ਤਾਂ ਹੁਣ ਸਮਝਦੀ ਪਈ ਸਾਨੂੰ ਸਭੀ ਨੂੰ ਯੋਗ ਜਿਹੜਾ ਅਸੀਂ ਆਪਣੀਆਂ ਜ਼ਿੰਦਗੀਆਂ 'ਚ ਜ਼ਰੂਰ ਅਪਣਾਉਣਾ ਚਾਹੀਦਾ। ਸਾਨੂੰ ਸਵੇਰ ਕੇ ਟਾਈਮ ਅਸੀਂ ਦੇਖਦੇ ਪਏ ਅੱਜ ਕੱਲ੍ਹ ਹਰੀ ਸੀ ਜੇ ਇਹ ਕੰਮ ਕਰਿਆ ਕਰਦੇ ਤੇ ਇਸ 'ਤੇ ਅਸੀਂ ਕਿਆ ਕਰਦੇ ਪਏ ਇਹ ਅਕਸਰ ਜੇ ਅਸੀਂ ਤੜਕੇ ਉੱਠਣਾ ਛੱਡ ਤੁਰਾ। ਜੇ ਅਸੀਂ ਯੋਗਾ ਜੋ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਂਗੇ ਤਾਂ ਇਸ 'ਤੇ ਅਸੀਂ ਤੜਕੇ ਉੱਠਣੇ ਦਾ ਅਭਿਆਸ ਵੀ ਪਾਉਣਾ, ਸਾਰਾ ਆਲਸ ਜੇ ਅਸੀਂ ਯੋਗ ਕਰਕੇ ਘਟੀ ਜਾਂਦਾ। ਯੋਗਾ 'ਤੇ ਸਾਰਾ ਮਨ ਵੀ ਸ਼ਾਂਤ ਹੁੰਦਾ, ਸਾਰਾ ਤਨ ਵੀ ਸ਼ਾਂਤ ਹੁੰਦਾ। ਸਾਰੇ ਸਰੀਰਾਂ 'ਚ ਕਈ ਸਮੱਸਿਆ ਜਿਹੜੀਆਂ ਹੁੰਦੀਆਂ ਸਿੱਝੀਆਂ ਹਨ ਜੋ ਕਈ ਵਾਰ ਅਸੀਂ ਸ਼ਾਂਤੀਆਂ ਨੇ ਬੈਠਦੇ ਹੀ ਨਹੀਂ ਹੈ ਨਾ, ਤਾਂ ਇਸ ਵਜ੍ਹਾ 'ਤੇ ਸਾਨੂੰ ਪਕੜ ਲੈਂਦੀਆਂ। ਪਰ ਸਾਨੂੰ ਚਾਹੀਦਾ ਵੀ ਅਸੀਂ ਆਪਣੇ ਸਰੀਰਾਂ ਜੋ ਯੋਗਾ ਦੇ ਜ਼ਰੀਏ ਜੇ ਅਸੀਂ ਵਧੀਆ ਦਰੁਸਤ ਕਰ ਸਕਦੇ, ਸਿਹਤਮੰਦ ਬਣਾ ਸਕਦੇ ਔਰ ਆਪਣਾ ਮਨ ਜੇ ਆ ਤਿਸ 'ਚੋਂ ਵੀ ਅਸੀਂ ਅੱਜ ਕੱਲ੍ਹ ਹਰ ਮਾਣੂ ਜੇ ਅਸੀਂ ਲਾਲਚ ਬੁਰੀਆਂ ਬੁਰੇ ਵਿਅਸਨ ਸਿਗਰਟ ਬੀੜੀ ਇਹਨਾਂ ਸਭੀ ਚੀਜ਼ਾਂ 'ਚ ਸੰਲਿਪਤ ਹੋ ਜਾਂਦਾ ਜਾਇਦਾ। ਤਾਂ ਯੋਗ ਜਿਹੜਾ ਮਾਰੇ ਮਨਾਂ ਜੋ ਪੱਕਾ ਕਰਦਾ ਕਰਨੇ ਦਾ ਕੰਮ ਕਰਦਾ ਔਰ ਆਉਂ ਸਮਝਦੀ ਪਈ ਸਾਨੂੰ ਜ਼ਰੂਰ ਇਸ ਦਾ ਇਸਤੇਮਾਲ ਆਪਣੀਆਂ ਜ਼ਿੰਦਗੀਆਂ 'ਚ ਕਰਨਾ ਚਾਹੀਦਾ। ਤਾਂ ਗੱਲਾਂ ਬਾਤਾਂ ਹਰੀਆਂ ਇਹ ਵੀ ਚੱਲਦੀਆਂ ਰਹਿਣੀਆਂ ਔਰ ਤੁਹਾਨੂੰ ਲੋਕ ਗੀਤਾਂ ਦੇ ਨਾਲ ਪ੍ਰਿੰਦੀ ਤਾਂ ਸੁਣ ਲੈਂਦੇ ਜਾਂਦੀਆਂ ਹਨ ਲੋਕ ਗੀਤ।